ਕਰਮ ਯਾਵਾਂ ਮਾੜੇ ਪੁਰਜ਼ੇ ਨੂੰ ਕਦੀ ਹੱਥ ਮੈਂ ਨਾ ਪਾਵਾਂ ਆਹ ਵੈਸੇ ਤਾਂ ਮਿੱਤਰਾਂ ਦਾ ਬਹੁਤ ਵੱਡਾ ਸਕੋਰ ਬਟ ਵਾਈ ਚਿਕਸ ਨਾ ਆਈ ਡੋਨਟ ਲਾਈਕ ਦੈਮ ਐਨੀਮੋਰ ਮਿੱਤਰਾਂ ਦੀ ਹੋ ਅਨੇ